ਸੋਚੀਏ ਬੈ ਇਹ ਹੈ ਕਿ ਟੀਕਾਕਰਨ ਹੁਕਮ ਹੁਕਮ 1 ਸਪਤਾਹ ਪਹਿਲਾਂ ਆਪਾਂ ਪਸ਼ੂਆਂ ਨੇ ਕਰਮੀ ਨਾਸ਼ਕ ਉਸ ਦੀਆਂ ਜੀ ਕੀ ਹੈ ਬੈ ਦੇਗੇ ਔਰ ਪਸ਼ੂ ਨੂੰ ਆਪਾਂ ਕਰਮੀ ਮੁਕਤ ਕਰ ਦੇਣਾ ਚਾਹੀਏ। ਇਹ ਟੀਕਾਕਰਨ ਗਏ 2

ਦਾ ਗੀਤ ਸੁਣ ਕੇ ਸਮਝ ਗਏ ਹੋ ਸੋ? ਇਹ ਹੈ ਗੁੱਡੀ ਫਿਲਮ ਦਾ ਗੀਤ, ਕਲਾਕਾਰ ਹਨ ਮੁਹੰਮਦ ਰਫੀ। ਹੁਣ ਕੁਝ ਹੱਸਣ ਹਸਾਵਣ ਦੀ ਗੱਲ ਕਰਦੇ ਹਾਂ। ਮੈਂ ਤੁਹਾਨੂੰ ਇੱਕ ਗੱਲ ਸੁਣ ਵੇਂਦੀ ਹਾਂ। ਗੱਲ ਹੈ ਇੱਕ ਕੰਜੂਸ ਦੀ। ਇੱਕ ਕੰਜੂਸ ਦੇ ਘਰ ਇੱਕ ਦੀਵਾਰ ਮਹਿਮਾਨ

ਇਹ ਹੈ ਜਸਬੀਰ ਜੱਸੀ ਦਾ ਗਾਇਆ ਕੋਕਾ। ਸੁਣਨ ਵਾਲਿਓ, ਜੱਡਣ ਹਾਂ ਕੋ ਕੋਈ ਚੰਗਾ ਲੱਗਦਾ ਹੈ ਨਾ, ਤਾਂ ਮਨ ਕਰੇਂਦਾ ਹੈ ਕੋਲ ਕੋਲ ਬਹਿਵਣ ਦਾ, ਗੱਲਾਂ ਕਰਨ ਦਾ, ਕੁਝ ਆਪਣੀ ਗੱਲਾਂ ਆਖਣ ਦਾ ਤੇ ਕੁਝ ਉਹਦੀਆਂ ਗੱਲਾਂ ਸੁਣਨ ਦਾ। ਇਹ ਆਖਣ ਸੁਣਨ ਦਾ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਜੱਡਣ ਤੋੜੀ ਪਿਆਰ ਥੀਂਦਾ ਨਹੀਂ, ਦੋਹਾਂ ਵੱਲੋਂ ਪਿਆਰ ਦੀਆਂ ਪਿੰਗਾਂ ਨਹੀਂ ਪਾਉਂਦੀਆਂ। ਇਸੇ ਤਰ੍ਹਾਂ ਦਾ ਭਾਵ ਇਹ ਸਾਡੇ ਅਗਲੇ ਗੀਤ ਵਿੱਚ, ਜੋ ਮੈਂ ਤੁਹਾਨੂੰ ਸੁਣਵੇਂਦੀ ਪਈ ਹਾਂ ਬਲਕਾਰ ਸਿੱਧੂ ਦੀ ਆਵਾਜ਼ ਵਿੱਚ। ਗੀਤ ਹੈ ਦੋ ਗੱਲਾਂ ਕਰੀਏ ਬਹਿ ਜਾ, ਸਾਡੀ ਸੁਣ ਆਪਣੀ ਕਹਿ ਜਾ। ਚੱਸ ਗਿਨੋ ਇਸ ਗੀਤ ਦੀ।

ਗੀਤ ਤੁਸੀਂ ਸੁਣਦੇ ਪਏ ਹਵੇ ਗਾਉਣ ਵਾਲੇ ਹਨ ਬਲਕਾਰ ਸਿੱਧੂ ਹੈ ਨਾ ਮਜ਼ੇਦਾਰ ਗੀਤ ਤੇ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਹੈ ਕੁਝ ਬੋਲੀਆਂ ਬੋਲੀਆਂ ਸੁਣਨ ਵਿਚ ਬਹੁ ਮਜ਼ਾ ਆਉਂਦਾ ਹੈ ਇੱਕ ਕੋਈ ਮਜ਼ੇਦਾਰ ਗੱਲ ਕਰੇਂਦਾ ਹੈ ਤਾਂ ਦੂਜਾ ਉਹਦਾ ਮਜ਼ੇਦਾਰ ਜਵਾਬ ਦਿੰਦਾ ਹੈ ਇਹ ਬੋਲੀਆਂ ਅਸਾਂ ਤੁਹਾਂ ਕੋ ਸੁਣ ਵੇਂਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿਚ ਬਹੁ ਵਧੀਆ ਸੰਗੀਤ ਹੈ ਸਵਾਦ ਘਿੰਨੋ

0: ਬੋਲੀਆਂ ਤੋਂ ਸਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹਵੇ। ਇਹ ਹੈ ਤੁਹਾਡੀ ਸੇਵਾ ਵਿੱਚ ਸਰਾਇਕੀ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ। ਪ੍ਰੋਗਰਾਮ ਕਿਹੋ ਜਿਹਾ ਲੱਗਾ ਸਾਨੂੰ ਖਤ ਘਾਲ ਕੇ ਜ਼ਰੂਰ ਦੱਸੋ। ਹੁਣ ਆਪਣੇ ਮਿੱਤਰ ਹਰਜੀਤ ਕੌਰ ਨੂੰ ਇਜਾਜ਼ਤ ਦੇਵੋ ਪ੍ਰੋਗਰਾਮ ਇੱਥਾਂ ਹੀ ਖਤਮ ਕਰਨ ਦੀ।
1: अभी आप सुन रहे थे कार्यक्रम सिराय की, आकाशवाणी का ये कॉटन सिटी चैनल सूरतगढ़ है। थोड़ी ही देर में आकाशवाणी के जयपुर केंद्र से हिंदी में प्रादेशिक समाचार रिले किए जाएंगे।